0: ਅਭਿਆਸ ਕਰਨ ਵਾਲਾ ਅਧਿਐਨ ਪ੍ਰਗਤੀ ਹੋਣੇ ਯੋਗ ਰਾਸ਼ੀ ਮਕਰ ਦਾ ਯਾਚਕ ਦਿਨ ਵਿਸ਼ੇਸ਼ ਦੇਖੀਏ ਕੁੰਭ ਰਾਸ਼ੀ ਉਨੀਹਰੂਕਾ ਲਾਗਿ ਆਜਕੋ ਦਿਨ ਬੇਸੁਰਮਾ ਵਚਨ ਦਿਨ ਬਾਣੀ ਸਮਸ ਨਿਮਤ੍ਯਾਉਣ ਸਕ੍ਛ ਵਿਅਰ੍ਥੈਮਾ ਅਰੂਕੋ ਫਾਇਦਾਕਾ ਲਾਗਿ ਉਪਾਯ ਭਇਨੇਛ ਯਸੇ ਗਰ੍ਨੇਹਰੂਲੇ ਕਾਮਮਾ ਅਵਰੋਧ ਪੁਰ੍ਯਾਉਣ ਸਕ੍ਛਨ ਆਪਣਾ ਸਾਮਾਨਮਾ ਅਰੂਲੇ ਦਾਬੀ ਗਰ੍ਨ ਸਕ੍ਛਨ ਹਿੱਸੇਦਾਰੀਸਂਗ ਅਸਮਝੌਤਾ ਪਰ੍ਨੇ ਦੇਖੇਕਾਲੇ ਨਯਾਂ ਸਮਝੌਤਾਹਰੂ ਭੰਗ ਹੁਣ ਸਕ੍ਛ ਸਥਾਯੀ ਸੰਪਤਿ ਪਨਿ ਕੇਹੀ ਵਿਵਾਦ ਸੁਲਝਾਉਣ ਸਕਿੰਛ ਅਨਾਵਸ਼ਕ ਸਾਇਨ ਗਾਠਨੇਹਰੂਦੇਖਿ ਸਾਵਧਾਨ ਰਹੇਰ ਅਗਾਡ਼ੀ ਬਢ਼ਦਾ ਰਾਸ਼ਿ ਕੁੰਭ ਲਾਗਿ ਆਜਕ ਦਿਨ ਵਿਸ਼ੇਸ਼ ਦੇਖੀਏ ਕਸਾ मीन राशि उनीहरुका लागि आजको दिन योजना बनाएर काम थाल्दा राम्रो फाइदा हुनेछ प्रतिस्पर्धीहरुले हार खानेछन् भने काममा मेहनतको फल प्राप्त हुनेछ प्रयत्न गर्दा राम्रो अवसर जुट्नेछ साथीभाइहरुले पनि राम्रो सहयोग जुटाउनेछन् पछिसम्म लाभ हुने काम प्रारम्भ हुनेछ भौतिक सदन जुट्नाले दिगो योजना प्रारम्भ होला व्यापारमा लाभ हुनेछ सेवामूलक कामबाट प्रतिष्ठा पाइने योग राशि मीनलाई आजको दिन विशेष देखिएको छ
1: अहिले तपाईं सुन्दै हुनुहुन्छ कार्यक्रम ज्योतिष वास्तु मुलुकभरका विभिन्न एफएम रेडियोहरूबाट एकैसाथ हरेक बिहान 7 बजेदेखि 8 बजेसम्म कार्यक्रम ज्योतिष वास्तु पञ्चाङ्ग राशिफल भूत वर्तमान र भविष्यको पूरा जानकारीको लागि ज्योतिषाचार्य पण्डित प्रेमप्रसाद सुवेदीको साथमा नेपालभर एकैसाथ प्रसारण हुने कार्यक्रम ज्योतिष वास्तु सुन्न नभुल्नुहोला।